ਪੰਜਾਬੀ ਗੀਤਾਂ ਦਾ ਇਹ ਸਫ਼ਰ ਤੁਸੀਂ ਤੈਅ ਕੀਤਾ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ 91.2 ਮੈਗਾਹਰਟਜ਼ ਤੇ। ਮੈਂ ਹਾਂ ਤੁਹਾਡੀ ਰੇਡੀਓ ਹੋਸਟ ਜੋਤੀ ਪਠਾਨੀਆ। ਤੇ ਸ਼੍ਰੋਤਿਓ, ਹੁਣ ਸਾਡਾ ਇਹ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ। ਸਾਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ, ਗੂੰਜ ਆਪਣੇ ਪੰਨ ਦੀ।

0: ਦਰਸ਼ਕਾਂ ਤੋਂ ਸਾਰਿਆਂ ਸੁਣਿਆ ਇਹ ਪਿਆਰਾ ਤੇ ਆ ਗੀਤ ਪਿਆਰੀ ਦੇ ਫਰਮਾਇਸ਼ ਫਿਰ ਤੇ ਆਹ ਵਾਪਿਸ ਆਈ ਹੋ ਨਾ ਆਪਣੀ ਗੱਲਬਾਤ ਉੱਪਰ ਤੁਸੀਂ ਸਾਰੇ ਵੀ ਮੇਰੀ ਗੱਲਬਾਤ ਕਨੇ ਜ਼ਰੂਰ ਜਿਹੜੇ ਇਸ ਜੁੜੀ ਸਕਦੇ ਕਨੇ ਆਪਣੇ ਜਿਹੜਾ ਵਿਚਾਰ ਹਨ ਸ ਜ਼ਰੂਰ ਸਾਂਝਾ ਕਰੀ ਸਕਦੇ ਅਗਲੇ ਜਿਹੜਾ ਸ਼ਰੋਤਾ ਹਨ ਤਿੰਨਾਂ ਕਨੇ ਕਰਦੇ ਹਨ ਗੱਲਬਾਤ ਹੈਲੋ
1: ਹੈਲੋ
0: ਹੈਲੋ ਨਮਸਤੇ ਜੀ
1: ਹਾਂਜੀ ਨਮਸਕਾਰ ਜੀ ਹਾਂਜੀ
0: ਜੀ ਸਵਾਗਤ ਹੈ ਜੀ ਤੁਹਾਂ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ ਠੀਕ ਠਾਕ ਹੈ ਨਾ
1: ਹਾਂਜੀ ਠੀਕ ਠਾਕ ਬੁੜ ਗਿਆ
0: ਜੀ ਤਾਂ ਆਪਣਾ ਪਰਿਚੈ ਜਿਹੜਾ ਸੀ ਜ਼ਰੂਰ ਦੇ ਦਿਆ ਜੀ ਤੁਹਾਂ
1: ਹਾਂਜੀ
0: ਆਪਣਾ ਪਰਿਚੈ ਜ਼ਰੂਰ ਦੇ ਦਿਆ ਜੀ
1: ਹਾਂਜੀ ਹਾਂਜੀ ਮੈਂ ਜੀ ਵਤਨ ਮੁਰਨ ਲਖਨੇ ਆ ਰਹੇ
0: ਜੀ ਤਾਂ ਵਤਨ ਜੀ ਕਿਆ ਕੰਮ ਕਾਰ ਤੁਹਾਂ ਲਗਾਇਆ ਕਿਆ ਕਰਾ ਦੇ
1: ਕਿਆ ਗਾਣਾ ਜੀ ਵਰਖਾ ਜੀ ਬੈਠੇ ਬੈਲੇ ਹੀ ਮੇਰੇ ਘਰ
0: ਜੀ ਤਾਂ ਵਰਖਾ ਦੇ ਮੌਸਮ ਦਾ ਆਨੰਦ ਜਿਹੜਾ ਸੀ ਕਿਸ ਪ੍ਰਕਾਰ ਲੈ ਦੇ ਤੁਸੀਂ ਵੈਸੇ ਵੀ ਵਰਖਾ ਵਾਲਾ ਮੌਸਮ ਹੁੰਦਾ ਤਾਂ ਥੋੜ੍ਹਾ ਜਿਹਾ ਮਨ ਕਰਦਾ ਕਿ ਪਕੌੜੇ ਬਣੀਆਂ ਨੇ ਜਾਂ ਕੁਛ ਫਰਮਾਇਸ਼ਾਂ ਬਣੀਆਂ ਰਹਿੰਦੀਆਂ ਨਾ ਜੀ ਬੱਚਿਆਂ ਦੀਆਂ ਵੀ ਜੀ ਜੀ ਅੱਛਾ ਅੱਛਾ ਮਨ ਵੀ ਨੀ ਕਰਦਾ ਕਿ ਕੁਛ ਖਾਈਏ ਜਾਂ ਕੁਛ ਬਣਾਈਏ ਨਾ ਜੀ ਦਿਖਾ ਕਿੱਲੇ ਰਹਿਣ ਦੇ ਥੋੜਾ ਜਿਹਾ ਨੁਕਸਾਨ ਵੀ ਹੈ ਕਹਿੰਦੇ ਅਗਰ ਮਿਲੀ ਜੁਲੀ ਕੇ ਰਹਿੰਦੇ ਨਾ ਤਾਂ ਇਹਦੇ ਬੜੇ ਸਾਰੇ ਫਾਇਦੇ ਨਾ ਜੀ ਜੀ ਪਰ ਸਹੀ ਹੈ ਨਾ ਕਿ ਅਗਰ ਹਾਂ ਸਮਝਦੇ ਨਾ
1: ਹਾਂਜੀ ਹਾਂਜੀ ਪੜ੍ਹਨ ਲਈ
0: ਜੀ
1: ਹਲੇ ਮੁੰਡਾ ਵੇ ਨਹੀਂ ਇਨਕੁਆਇਰ ਹੈ
0: ਜੀ ਜੀ
1: ਹਲੇ ਨੌਕਰੀ ਕਰਾ ਫਿਲਹਾਲ ਨਹੀਂ
0: ਜੀ ਚਲੋ ਅੱਛੀ ਗੱਲ ਹੈ ਨਾ ਜੀ
1: ਹਾਂਜੀ
0: ਮਿਹਨਤ ਕਰੀ ਕਰੀ ਆਹਾਂ ਅਗਰ ਆਪਣੇ ਜੀਵਨ 'ਚ ਸਫਲ ਬਣਾਉਂਦੇ ਨਾ ਕਿਉਂਕਿ ਇੱਕ ਨਾ ਇੱਕ ਦਿਨ ਮਿਹਨਤ ਵੀ ਕਰਨਾ ਪੋਣੀ ਹੈ ਸਟਰਗਲ ਕਰਕੇ ਤਾਂ ਹੀ ਤਾਂ ਆਹਾਂ ਆਪਣੀ ਜ਼ਿੰਦਗੀ 'ਚ ਬਿਹਤਰ ਬਣਾਈ ਸਕਦੇ ਨਾ ਜੀ
1: ਹਾਂਜੀ ਸਟਰਗਲ ਤਾਂ ਕਰ ਰਹੇ ਨੇ
0: ਜੀ ਜੀ ਜੀ ਤਾਂ ਬਤਨ ਜੀ ਅੱਜ ਤੁਹਾਂ ਕੁੰਦਿਆ ਗੀਤ ਸੁਣਨਾ ਪਸੰਦ ਕਰਕੇ
1: ਮੇਰੀ ਜ਼ਿੰਦਗੀ ਸੋਹਣੀ ਹੈ ਜੀ ਡੋਗਰੀ ਦੀ ਸਾਈਂ
0: ਜੀ ਅੱਛਾ ਜ਼ਿੰਦਗੀ ਸੋਹਣੀ ਹੈ ਗੀਤ ਤੁਹਾਂ ਸੁਣਨਾ ਹੈ
1: ਹਾਂਜੀ ਪਰਸੋਂ ਕਿਤੇ ਫਰਮਾਇਸ਼ ਟਾਈਮ ਹੋਈ ਹੈ ਨਾ
0: ਜੀ ਜੀ ਟਾਈਮ ਹੋਈ ਹੋਣਾ ਸ਼ਾਇਦ ਤਾਂ ਹੀ ਤੁਹਾਂ ਦੀ ਫਰਮਾਇਸ਼ ਤੁਹਾਂ ਤੱਕ ਨਹੀਂ ਪਹੁੰਚਾਈ ਪਈ ਨਾ ਜੀ
1: ਕੋਈ ਨਹੀਂ ਕੋਈ ਨਹੀਂ ਚਲੋ ਆ ਸੁਣਨਾ ਮੈਂ
0: ਜੀ ਜੀ ਜ਼ਰੂਰ ਅੱਜ ਤੁਹਾਂ ਦੀ ਫਰਮਾਇਸ਼ ਤੁਹਾਂ ਤੱਕ ਪਹੁੰਚਾਉਣ ਦੇ ਜੀ ਜੁੜਨ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਂ ਦਾ
1: ਠੀਕ ਹੈ ਜੀ ਧੰਨਵਾਦ ਜੀ
0: ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤੁਸੀਂ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਤੋਂ ਸ਼ਸ਼ੀ ਕਰਨਾ ਅੱਜ ਕਣੇ ਦਿਨੇ ਦੀ ਆਹਾਂ ਗੱਲ ਕਰੀਏ ਤਾਂ ਅੱਜ ਕਣਾ ਜਿਹੜਾ ਦਿਨ ਹੈ ਸੈ ਕਯੋ ਖਾਸ ਹੈ ਕਨੇ ਮੰਗਲਵਾਰ ਦਾ ਇਹ ਦਿਨ ਹੈ ਵੈਸੇ ਵੀ ਬਰਖਾ ਵਾਲਾ ਮੌਸਮ ਹੈ ਥੋੜ੍ਹੀ ਬਰਖਾ ਜਿਹੜਾ ਹੈ ਸਵਣ ਰੁਕੀ ਹੋਵੇ ਕਨੇ ਮੌਸਮ ਦੇ ਅਨੁਸਾਰ ਵੀ ਚੱਲਣਾ ਆਹਾਂ ਵਾਸਤੇ ਜ਼ਰੂਰੀ ਹੈ ਕਈ ਵਾਰ ਆਹਾਂ ਦੀ ਜਿਹੜਾ ਸਿਹਤ ਹੈ ਨਾ ਸਿਆਹਾਂ 'ਚੋਂ ਦਸਤਕ ਦੇਣਾ ਸ਼ੁਰੂ ਕਰਦੀ ਹੈ ਕਿਉਂਕਿ ਸਿਹਤ ਆਹਾਂ ਵਾਸਤੇ ਕਿਤਨੀ ਜ਼ਿਆਦਾ ਜ਼ਰੂਰੀ ਹੈ ਹਰ ਇਨਸਾਨ 'ਚੋਂ ਪਤਾ ਹੈ ਅਗਰ ਆਹਾਂ ਦੀ ਸਿਹਤ ਥੋੜ੍ਹੀ ਵੀ ਖਰਾਬ ਹੋਈ ਜਾਂਦੀ ਹੈ ਤਾਂ ਜੋ ਕੁਥੀ ਨਾ ਕੁਥੀ ਅਹਿਸਾਸ ਹੁੰਦਾ ਹੈ ਕਿ ਆਹਾਂ ਦੀ ਜਿਹੜਾ ਸਿਹਤ ਹੈ ਸੇ ਥੋੜ੍ਹਾ ਜਿਹਾ ਆਹਾਂ ਜੋ ਦਸਤਕ ਦੇਣਾ ਜਿਹੜਾ ਸੇ ਸ਼ੁਰੂ ਹੋਈ ਹੋਇਆ ਅਤੇ ਇਸੇ ਕਰਕੇ ਆਪਣੀ ਸਿਹਤ ਦਾ ਜਿਹੜਾ ਧਿਆਨ ਹੈ ਸੇ ਰੱਖਣਾ ਬਰਸਾਤ ਦੇ ਮੌਸਮ 'ਚ ਕਿਉਂਕਿ ਬਰਸਾਤ ਦੇ ਮੌਸਮ 'ਚ ਕਈ ਵਾਰ ਹੁੰਦਾ ਨਾ ਕਿ ਆਹਾਂ ਜਿਹੜਾ ਖਾਣ ਪਾਣ ਹੈ ਉਸਦਾ ਵੀ ਸਹੀ ਤਰੀਕੇ ਨੇ ਖਿਆਲ ਰੱਖਣਾ ਹੈ ਕਈ ਵਾਰ ਆਹਾਂ ਬਾਹਰਾਂ ਦਾ ਖਾਣਾ ਜਿਹੜਾ ਇਸ ਜ਼ਿਆਦਾ ਪਸੰਦ ਕਰਦੇ ਕਹਿੰਦੇ ਮਨ ਵੀ ਕਰਦਾ ਕਿ ਆਹਾਂ ਅੱਛਾ ਅੱਛਾ ਖਾਈਏ ਜਾਂ ਜਿਹੜਾ ਤਲਿਆ ਭੁਨਿਆ ਇਸ ਖਾਈਏ ਪਰ ਕੁਥੀ ਨਾ ਕੁਥੀ ਸੇ ਆਹਾਂ ਦੀ ਸਿਹਤ ਜੋ ਵੀ ਜ਼ਰੂਰ ਜਿਹੜਾ ਇਸ ਨੁਕਸਾਨ ਦਿੰਦੇ ਤਾਂ ਇਸੇ ਕਰਨੇ ਤੁਸੀਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ 'ਚ ਆਹਾਂ ਕਨੇ ਜੁੜੀ ਸਕਦੇ ਕਹਿੰਦੇ ਆਹਾਂ ਥੋੜ੍ਹਾ ਜਿਹਾ ਫਿਰ ਤੇ ਅੱਗੇ ਵਧਦੇ ਨਾ ਕਹਿੰਦੇ ਅਗਲੀ ਜਿਹੜਾ ਫਰਮਾਇਸ਼ ਹੈ ਸੇ ਤੁਸੀਂ ਤੱਕ ਪਹੁੰਚਾਉਣੀ ਹੈ ਅਗਲਾ ਜਿਹੜਾ ਭਜਨ ਹੈ ਸੇ ਤੁਸੀਂ ਤੱਕ ਪਹੁੰਚਾਉਂਦੇ ਨਾ ਕਿਉਂਕਿ ਸ਼ਰੋਤਾ ਇੰਤਜ਼ਾਰ ਪਰ ਹਨ ਤਾਂ ਇਹਨਾਂ ਦਾ ਇੰਤਜ਼ਾਰ ਜਿਹੜਾ ਸੇ ਬਿਲਕੁਲ ਖਤਮ ਕਰਦੇ ਨਾ